0: ਹੁੰਦਾ ਤਾਂ ਸਵੇਰੇ ਉੱਠ ਕੇ ਸਭ ਜਗ੍ਹਾ ਲੀਪੋ ਪੋਤੋ ਝਾੜੋ ਚੌਕ ਪੂਰੋ ਬਸ ਫਿਰ
1: ਆਂਗਨਵਾੜੀ ਕੀ ਨੌਕਰੀ ਕਬ ਸੇ ਕਰ ਰਹੀ ਆਪ?
0: 20 ਸਾਲ ਸੇ ਜ਼ਿਆਦਾ ਹੋ ਗਈ।
1: ਜੈਸੇ ਆਪਨੇ ਪੜ੍ਹਾਈ 5 ਤੱਕ ਕਰੀ ਤੋ ਆਂਗਨਵਾੜੀ ਮੇਂ ਕੈਸੇ ਆਪਕੀ ਨੌਕਰੀ ਲੱਗ ਗਈ?
0: ਆਂਗਨਵਾੜੀ ਮੇਂ ਵਹੀ ਲੱਗ ਗਈ ਥੀ।
1: ਕੈਸੇ ਲੱਗ ਗਈ ਥੀ ਮਤਲਬ?
0: ਪਹਿਲੇ ਉਹਨੇ ਇਹਨਾਂ ਹੀ ਨੇ 4 ਜਣਨ ਕੇ ਕਾਗਜ਼ ਦੇ ਤੇ ਭਰ ਕੇ ਸਭ ਨੇ 200 ਰੁਪਈਆ ਮੈਂ ਲੱਗਤੇ। ਅੱਛਾ। ਸੋ ਸਭ ਜਣਾਂ ਨੇ ਕਹੀ 200 ਰੁਪਈਆ ਮੈਂ ਕਾ ਖਾ ਰਹੇ ਹਮੇ ਨਹੀਂ ਕਰਨੇ, ਹਮੇ ਨਹੀਂ ਕਰਨੇ। ਸੋ ਫਿਰ ਬੋਲੀ ਚਾਚੀ ਤੁਮ ਲੱਗ ਜਾਓ, ਅਭੀ 200 ਮੇਂ ਰਹਿ ਕਬੂ ਜ਼ਿਆਦਾ ਵੀ ਹੋ ਸਕਤ ਹੈ। ਇਹਨੇ 350 ਮੈਂ ਲੱਗਤੇ, ਹਮੇ 200 ਰੁਪਈਆ। ਸੋ ਫਿਰ ਹਮ ਇਨਕੇ ਸਸੁਰ ਬੋਲੇ ਲੱਗ ਜਾਓ ਹਮ ਦੇ ਦੇਵੂ ਕਰੇ ਤੇ ਮੈਂ 2-4 ਰੁਪਏ ਦੀ ਨਾਚ ਖਾ ਵੀ ਕੇ ਲਾਉਣੇ ਵੱਜ ਕਾ ਕਰਾਂ। ਫਿਰ ਇਨਕੇ ਸਸੁਰ ਦੇ ਦਿੱਤੇ 2-4 ਰੁਪਏ ਦੀ ਨਾਚ, ਪਾਣੀ ਵਾਲੇ ਆਤੇ ਇਨਕੋ। ਸੋ ਫਿਰ ਲੱਗੇ ਰਹੇ ਇਨਕੇ ਤੇ ਪਾਣੀ ਤੋਂ ਅਵੇ ਵੀ ਅਵੇ ਛੋੜਦਾ ਹਮਨੇ ਬਣਾ ਤਾਂ ਨਹੀਂ ਅਵੇ ਹੈ। ਜਬ ਸੇ ਹਮਨੇ ਆਂਗਨਵਾੜੀ ਕਰੀ ਜਬ ਇਸ ਪਾਣੀ
1: ਵਾਲੇ
0: ਲੋ ਖਾਵੇ ਪੀਵੇ ਕੀ ਪਰੇਸ਼ਾਨੀ ਸੇ ਜੈਸਾ ਨਹੀਂ ਆ ਤੋ ਜੇ ਦੇ ਤੋ ਸਖਤ ਤੇ ਖਾਵੇ, ਨਹੀਂ ਕਰਦੇ ਤੋ ਕੋ ਦੇ ਰੋ। ਸਹੀ
1: ਬਾਤ ਹੈ,
0: ਦੇ ਰੋ ਤੋ ਕੋਵੇ ਨਾ ਕਰ।
1: ਔਰ ਅੱਜ ਆਪਕੋ ਕਿਤੇ ਮਿਲ ਜਾਦੀ, ਮਤਲਬ ਆਪਕੋ ਘਰ ਚਲਾ ਵੀ ਲਾ ਕੇ ਮਿਲ ਜਾਤਾ
0: ਆਪਕੋ? ਆ 5,000 ਹੋਗਾ ਜੀ 2-3 ਮਹੀਨਾ, ਨਹੀਂ 2,500 ਹੋ
1: ਜਾਂਦੇ। ਚਲੋ ਬੜੀ
0: ਫਿਰ 350 ਆਇਆ ਮੈਂ, ਫਿਰ 1500
1: ਹੋ ਗਿਆ। ਅਬ ਇਹ ਤਾਂ ਫਿਰ ਧੀਰੇ ਧੀਰੇ ਬੜਦਾ ਹੀ ਚਲੇ ਗਏ ਆਪਕੇ ਪੈਸਾ। ਬਹੁਤ ਬੜੀਆ। ਆਪਕੇ ਪੂਰੇ ਜੀਵਨ ਕੋ ਅਨੁਭਵ ਕਰ ਰਹੋ, ਮਤਲਬ ਆਪ ਆਪਣੀ ਜ਼ਿੰਦਗੀ ਸੇ ਆਪਨੇ ਕਾ ਸਿੱਖੋ?
0: ਖੇਤੀ ਕਿਸਾਨੀ ਸਿੱਖੀ ਹੋਏ ਜਾਂ ਆਂਗਨਵਾੜੀ ਕਰ ਲਈ ਫਿਰ ਸਜਾ ਕਰ।
1: ਨਹੀਂ ਆਪਕੋ ਕਾ ਲਗਾ ਕਿ ਪੜ੍ਹਾਈ ਲਿਖਾਈ ਆਪਣੇ ਜੀਵਨ ਮੇਂ ਜ਼ਿਆਦਾ ਮਹੱਤ ਦੇ ਚਾਹੀਏ?
0: ਜੋ ਪਹਿਲੇ ਤਾਂ ਮਹੱਤ ਦੇਖੋ, ਆਪ ਸੋਚ ਰਹੇ ਆਦਮੀ ਕਿ ਜਦ ਪੜ੍ਹ ਲਿਖ ਲੇਤੇ ਤੋ ਔਰ ਅੱਛੇ ਹੋ ਜਾਤੇ, ਲੇਕਿਨ ਪੈਸਾ ਹੀ ਨਹੀਂ ਹੈ ਤੋ ਕਾ ਪੜ੍ਹ ਲਿਖ ਰਹੇ?
1: ਲੇਕਿਨ ਆਪ ਸੋਚਤੀ ਹੋ ਨਾ ਕਿ ਪੜ੍ਹਾਈ ਜ਼ਰੂਰੀ ਹੈ ਆਪਣੇ ਜੀਵਨ ਕੇ ਲਈ।
0: ਅਬ ਜੈਸਾ ਪੇਟ ਕੋ ਤੋ ਰੋਟੀ ਨਹੀਂ ਹੈ, ਪੜ੍ਹਵੇ ਕੀ ਕਾ ਸੋਚ ਰਹੇ ਬਤਾਓ? ਸਹੀ
1: ਬਾਤ ਹੈ। ਲੇਕਿਨ ਸਰਕਾਰੀ ਸਕੂਲ ਮੇਂ ਬਹੁਤ ਸੁਵਿਧਾਏ ਮਿਲ ਰਹੀ ਆਜ ਕੱਲ, ਫ੍ਰੀ ਕਿਤਾਬੇ ਮਿਲ ਰਹੀ, ਡਰੈਸ ਵੀ ਮਿਲ ਰਹੀ।
0: ਲੇਕਿਨ ਨਾ ਮਿਲ ਰਹੀ ਪਹਿਲੇ ਕਾ ਮਿਲ ਰਹੀ?
1: ਹਾਂ ਪਹਿਲੇ ਨਹੀਂ ਮਿਲ ਰਹੀ, ਲੇਕਿਨ ਅਬ ਮਿਲ ਰਹੀ ਤੋ ਅਭੀ ਕੇ ਨਾਮ ਪੜ੍ਹਾਏ ਚਾਹੀਏ ਹੈ ਨਾ?
0: ਹਾਂ
1: ਬਿਲਕੁਲ। ਤੋ ਅਮਾ ਔਰ ਕਾ ਕਹਿਵੋ ਚਾਹਤੀ ਹੂੰ ਆਪ ਆਪਣੀ ਤਰਫ ਸੇ?
0: ਔਰ ਕਾ ਕਹਿੰਦਾ
1: ਮਤਲਬ ਹਮਾਰੇ ਸਮੁਦਾਇ ਕੇ ਲਾਨੇ ਜੋ ਆਪ ਖੁਦ ਸੁਣ ਰਹੇ ਹੈ ਇਸ ਸਮੇਂ ਪੇ, ਉਨਕੇ ਲਾਨੇ ਕਾ ਸੰਦੇਸ਼ ਦੇਵੋ ਚਾਹਤੀ ਕਿ ਆਪਣੀ ਲੜਕੀ ਨੂੰ ਪੜ੍ਹਾਏ ਚਾਹੀਏ ਕਿ ਨਹੀਂ?
0: ਆਪਣੀ ਕੋ ਤੋ ਸਭ ਹਮਾਈ ਮੋਣੀ ਸਭ 8-8 ਪੜੀ ਨਾ ਤਨੇ ਨਾਤੀ ਪੜੇ
1: ਪੜ੍ਹਾਏ ਚਾਹੀਏ?
0: ਹਾਂ ਸਭ ਪੜ ਰਹੇ, ਕੋ ਪੜ ਰਹਾ ਹੋ ਕੋ ਬੁਆ ਬੜੀ ਮੜੀ ਹੋ ਗਈ, ਸਭ 7-7, 8-8 ਮੈਂ ਕਰਕੇ ਛੋੜਦਾ ਵਿਆਹ ਪੜਦਾ ਨਾ ਤੋ ਦਨ ਕੀ।
1: ਬਹੁਤ ਬੜੀਆ। ਆਪ
0: ਨੂੰ ਕੋ ਪੜਦਾ ਅਬ ਦੋ ਨਾਤੀ ਪੜ ਰਹਾ ਕੀ?
1: ਚਲੋ ਬੜੀਆ ਅਮਾ, ਆਪਨੇ ਬਹੁਤ ਅੱਛੀ ਬਾਤੇ ਬਤਾਈ ਆਪਣੇ ਪੂਰੇ ਜੀਵਨ ਕੇ ਬਾਰੇ ਮੇਂ ਬਤਾਈ, ਕਿ ਲਾਨੇ ਬਹੁਤ ਬਹੁਤ ਧੰਨਵਾਦ। ਧੰਨਵਾਦ।
0: ਧੰਨਵਾਦ।
1: ਨਮਸਕਾਰ।
0: ਨਮਸਕਾਰ।